ਮਾਰੂ ਮਹੱਲਾ ਪੰਜਵਾਂ, ਜਿਸੈ ਸਾਜ ਨਿਵਾਜਿਆ ਤਿਸੈ ਸਿਉਂ ਰੁਚਨਾ ਹੈ। ਆਨ ਰੁਤੀ ਆਨ ਬੋਈ ਐ, ਫਲ ਨਾ ਫੁੱਲੈ ਤਾਹੇ। ਹਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ ਰਹਾਓ। ਖੋਏ ਖਹਿੜਾ ਪਰਮ ਮਨ ਕਾ, ਸਤਿਗੁਰ ਸਰਨੀ ਜਾਏ। ਕਰਮ ਜਿਸ ਕਉ ਤੁਰੋ ਲਿਖਿਆ, ਸੋਈ ਕਾਰ ਕਮਾਏ। ਪਾਓ ਲਾਗਾ ਗੋਬਿੰਦ ਸਿਉਂ, ਕਾਲ ਪਾਈ ਥਾਏ। ਖੇਤ ਮੇਰੇ ਜੰਮਿਆ, ਨਿਖੁੱਟ ਨਾ ਕਬਹੂ ਜਾਏ। ਪਾਇਆ ਅਮੋਲ ਪਦਾਰਥੋ, ਛੋੜ ਨਾ ਕਤਹੂ ਜਾਏ। ਕਹੋ ਨਾਨਕ ਸੁਖ ਪਾਇਆ, ਤ੍ਰਿਪਤ ਰਹੇ ਅਗਾਏ। ਮਾਰੂ ਮਹੱਲਾ ਪੰਜਵਾਂ, ਫੂਟੋ ਆਂਡਾ ਪਰਮਤਾ, ਮਨੈ ਪਇਓ ਪਰਗਾਸ। ਕਾਟੀ ਬੇਰੀ ਪਗਹਤੇ, ਗੁਰਕੀਨੀ ਬੰਦ ਖਲਾਸ। ਆਵਣ ਜਾਣ ਰਹੇ ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦਿਓ ਰਹਾਓ। ਜਬ ਤੇ ਸਾਧੂ ਸੰਗ ਭਇਆ, ਤਉ ਛੋੜ ਗਏ ਨਿਗਹਾਰ। ਜਿਸ ਕੀ ਅਟਕ ਤਿਸ ਤੇ ਛੁੱਟੀ, ਤਉ ਕਹਾਂ ਕਰੈ ਕੋਟਵਾਰ। ਚੂਕਾ ਪਾਰਾ ਕਰਮ ਕਾ, ਹੋਏ ਨੇ ਕਰਮਾ, ਸਾਗਰ ਤੇ ਕੰਡੇ ਚੜੇ ਗੁਰਕੀ ਨੇ ਤਰਮਾ। ਸੱਚ ਥਾਨ ਸੱਚ ਬੈਠਕਾ, ਸੱਚ ਸਵਾਓ ਬਣਾਇਆ। ਸੱਚ ਪੂੰਜੀ ਸੱਚ ਵੱਖਰੋ, ਨਾਨਕ ਕਰ ਪਾਇਆ। ਮਾਰੂ ਮਹੱਲਾ ਪੰਜਵਾਂ, ਬੇਦ ਪੁਕਾਰੈ ਮੁਖ ਤੇ ਪੰਡਿਤ, ਕਾ ਮੰਮਨ ਕਾ ਮਾਠਾ। ਮੋਨੀ ਹੋਏ ਬੈਠਾ ਏਕਾਂਤੀ, ਹਿਰਦੈ ਕਲਪਨ ਗਾਠਾ। ਹੋਏ ਉਦਾਸੀ ਗ੍ਰਹਿ ਉਤਾ ਚੱਲਿਓ, ਛੁਟਕੈ ਨਾਹੀ ਨਾਠਾ। ਜੀ ਕੀ ਕਹਿ ਪੈ ਬਾਤ ਕਹਾ, ਆਪ ਮੁਕਤ ਮੌਕੋ ਪ੍ਰਮੇਲੇ, ਐਸੋ ਕਹਾ ਲਹਾ ਰਹਾਓ। ਤਪਸੀ ਕਰਕੇ ਦੇਹੀ ਸਾਧੀ, ਮਨੁਆ ਦੇ ਦਸਤਾਨਾ। ਬ੍ਰਹਮਚਾਰ ਬ੍ਰਹਮ ਚਜ ਕੀਨਾ, ਹਿਰਦੈ ਪਇਆ ਗੁਮਾਨਾ। ਸੰਨਿਆਸੀ ਹੋਏ ਕਹਿ ਤੀਰਥ ਪ੍ਰਮਿਓ, ਉਸ ਮੈਂ ਕ੍ਰੋਧ ਬਿਗਾਨਾ। ਕੁੰਗਰ ਬਾਂਧ ਪਏ ਰਾਮਦਾਸਾ, ਰੋਟੀਆਂ ਕੇ ਉਪਾਵਾ। ਬਰਤ ਨੇਮ ਕਰਮ ਖਟਕੀਨੇ, ਬਾਹਰ ਪੇਖ ਦਿਖਾਵਾ। ਗੀਤ ਨਾਦ ਮੁਖ ਰਾਗਿਆ ਲਾਪੇ, ਮਨੇ ਹਰ ਹਰ ਗਾਵਾ। ਹਰਖ ਸੋਗ ਲੋ ਮੋਹ ਰਹਿਤ ਹੈ, ਨਿਰਮਲ ਹਰ ਕੇ ਸੰਤਾ। ਤਿਨ ਕੀ ਧੂੜ ਪਾਏ ਮਨ ਮੇਰਾ, ਜਾਂ ਦਇਆ ਕਰੇ ਭਗਵੰਤਾ। ਕਹੋ ਨਾਨਕ ਗੁਰ ਪੂਰਾ ਮਿਲਿਆ, ਤਾਂ ਉਤਰੀ ਮਨ ਕੀ ਚਿੰਤਾ। ਮੇਰਾ ਅੰਤਰਜਾਮੀ ਹਰ ਰਾਇਆ, ਸਭ ਕੇ ਜਾਣੈ ਮੇਰੇ ਜੀ ਕਾ ਪ੍ਰੀਤਮ। ਬਿਸਰ ਗਏ ਬਕਬਾਇਆ, ਰਹਾਉ ਦੂਜਾ। ਮਾਰੂ ਮਹੱਲਾ ਪੰਜਵਾਂ, ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਜਾਂ ਕੋ ਨਾਮ ਨਾ ਦੀਆ ਮੇਰੇ ਸਤਿਗੁਰ, ਸੇ ਮਰਜਨ ਮੈਂ ਗਾਵਾਰਾ। ਮੇਰੇ ਸਤਿਗੁਰ ਹੀ ਪਤ ਰਾਖ, ਚੀਤ ਆਵੈ ਤਬ ਹੀ ਪਤ ਪੂਰੀ। ਬਿਸਰਤ ਰਲੀਐ ਖਾਕ ਰਹਾਓ। ਰੂਪ ਰੰਗ ਖੁਸ਼ੀਆ ਮਨ ਭੋਗਣ, ਤੇ ਸ਼ਿਦਰ ਵਿਕਾਰਾ। ਹਰ ਕਾ ਨਾਮ ਨਿਧਾਨ ਕਲਿਆਣਾ, ਸੁਖ ਸਹਿਜਿਓ ਸਾਰਾ। ਮਾਇਆ ਰੰਗ ਬਿਰੰਗ ਖਿਨੈ ਮੈਂ, ਜਿਉ ਬਹਾਦਰ ਕੀ ਛਾਇਆ। ਸੇ ਲਾਲ ਭਏ ਗੂੜੇ ਰੰਗ ਰਾਤੇ, ਜਿਨ ਗੁਰਮਿਲ ਹਰ ਹਰ ਗਾਇਆ। ਊਚ ਮੂਚਿਆ ਪਾਰ ਸਵਾਮੀ, ਅਗਮ ਦਰਬਾਰਾ। ਨਾਮੋ ਵਡਿਆਈ ਸੋਭਾ।

ਸਾਰੀ ਸੋ ਗੁਰਮਿਲ ਏਕ ਪਛਾਣ ਹੈ ਜਿਸ ਹੋਵੇ ਭਾਗ ਮਥਾਣ ਹੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੁੱਲਾ ਜੇ ਪ੍ਰਭੂ ਭੁਲਾਇਆ ਨੈ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਵਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਾਂ ਨਾਨਕ ਸਤਿ ਬਲਿਹਾਰਾ ਮਾਰੂ ਮਹੱਲਾ ਪੰਜਵਾਂ

ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤੇ ਸੰਗ ਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰੈ ਪਾਰ ਮੇਰੇ ਮਨ ਨਾਮ ਹਿਰਦੈ ਤਾਰ ਕਰ ਪ੍ਰੀਤ ਮਨ ਤਨ ਲਾਏ ਹਰ ਸਿਉਂ ਅਵਰ ਸਗਲ ਵਿਸਾਰ ਰਹਾਓ ਜਿਉ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਗੋਬਿੰਦ ਭਜ ਸਭ ਸਵਾਰਥ ਪੂਰੇ ਨਾਨਕ ਕਵੋ ਨਾ ਹਾਰ ਮਾਰੂ ਮਹੱਲਾ ਪੰਜਵਾਂ ਤਜ ਆਪ ਬਿਨਸੀ ਤਾਪ ਰੇਣ ਸਾਧੂ ਥੀਓ ਤਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲੀਓ ਮੀਤ ਸਾਜਨ ਸਖਾ ਬੰਧਪ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇਤ ਨਾ ਸੇਕ ਸੋਈ ਸੁਆਮੀ ਈਹਾਂ ਰਾਖੈ ਬੂਝ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਰਨ ਏਕ ਰਹਾਓ ਚੇਤ ਮਨ ਮੈਂ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਿਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ ਨਾਥ ਮਹਾ ਪੌਜਲ ਮਾਹੇ ਤੁਲਹੋ ਜਾ ਕੋ ਲਿਖਿਓ ਮਾਥ ਡੂਬੇ ਨਾਮ ਬਿਨਕਨ ਸਾਥ ਕਰਨ ਕਾਰਨ ਚਿਤ ਨਾ ਆਵੈ ਦੇ ਕਰ ਰੱਖੈ ਹਾਥ ਰਹਾਓ ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਪਾਥ ਕਰੋ ਕਿਰਪਾ ਮੁਰਾਰ ਮਾਧੋ ਸੁਣ ਨਾਨਕ ਜੀ ਵੈ ਗਾਥ ਮਾਰੂ ਅੰਜਲੀ ਮਹੱਲਾ ਪੰਜਵਾਂ ਕਰ ਸਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੰਜੋਗ ਵਿਜੋਗ ਤੁਰੋ ਹੀ ਹੁਆ ਪੰਚ ਧਾਤ ਕਰ ਪੁਤਲਾ ਕੀਆ ਸਾਹੇ ਕਹਿ ਫੁਰਮਾਇੜੈ ਜੀ ਦੇਹੀ ਵਿੱਚ ਜੀਓ ਆਏ ਪਿਆ ਜਿਥੈ ਅਗਨ ਪਖੈ ਪੜਹਾਰੇ ਊਰਦ ਮੁਖ ਮਹਾਂ ਗੋਬਾਰੇ ਸਾਸ ਸਾਸ ਮਾਲੇ ਸੋਈ ਉਥੈ ਖਸਮ ਛਡਾਏ ਲਿਆ ਵਿੱਚੋਂ ਗਰਬੈ ਨਿਕਲ ਆਇਆ ਖਸਮ ਸਾਰ ਦੁਨੀ ਚ ਤਲਾਇਆ ਆਵੈ ਜਾਏ ਭਵਾਈਐ ਜੋਨੀ ਰਹਿਣ ਕਿਥੀ ਥਾਏ ਪਿਆ ਮਿਹਰਬਾਨ ਰੱਖ ਲੈ ਅਨ ਆਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪ੍ਰਵਾਨ ਥਿਆ ਮਾਰੂ ਮਹੱਲਾ ਪੰਜਵਾਂ ਵੈਦੋ ਨਾ ਵਾਈ ਭੈਣੋ ਨਾ ਪਾਈ ਏਕੋ ਸਹਾਈ ਰਾਮ ਹੈ ਕੀਤਾ ਜਿਸੋ ਹੋਵੈ ਪਾਪਾ ਮਲੋ ਧੋਵੈ ਸੋ ਸਿਮਰੋ ਪ੍ਰਧਾਨ ਹੈ ਘਟਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾਂ ਕਾ ਥਾਨ ਹੈ ਆਵੈ ਨਾ ਜਾਵੈ ਸੰਗੇ ਸਮਾਵੈ ਪੂਰਨ ਜਾਂ ਕਾ ਕਾਮ ਹੈ ਭਗਤ ਜਨਾ ਕਉ ਰਾਖਣ ਹਾਰਾ ਸੰਤ ਜੀਵੈ ਜਾਂ ਪ੍ਰਾਣ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੈ ਇਕ ਓਵੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਵਾਂ ਹਰ ਕੋ ਨਾਮ ਸਦਾ ਸੁਖਦਾਈ ਜਾਂ ਕਉ ਸਿਮਰ ਅਜਾ ਮਲ ਉਦਰਿਓ ਗਨ ਕਾ ਹੂੰ ਗਤ ਪਾਈ ਰਹਾਓ ਪੰਚਾਲੀ ਕਉ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਡਾਈ ਜਿਹ ਨਰ ਜਸ ਕਿਰਪਾ ਨਿਧ ਗਾਇਓ ਤਾਂ ਕੋ ਪਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨਾਵਾਂ ਅਬ ਮੈਂ ਕਹਾਂ ਕਰੋ ਰੀ ਮਾਈ ਸਗਲ ਜਨਮ ਬਿਖਿਆਨ ਸਿਉਂ ਖੋਇਆ ਸਿਮਰਿਓ ਨਾਹੇ ਕਨਾਈ ਰਹਾਓ ਕਾਲ ਫਾਸ ਜਬ ਗਰ ਮੈਂ ਮੇਲੀ ਤੇਹ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਨਮੈ ਪਈ ਪਰਾਈ ਕਹੋ ਨਾਨਕ ਜੈ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾਵਾਂ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਓ ਜਮ ਕੋ ਡੰਡ ਪਰਿਓ ਸਿਰ ਉੱਪਰ

ਆਪ ਕਹਿ ਪਛਤਾਏ, ਛੂਟਤ ਨਾਹਨ ਭਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ। ਸੁਫਲ ਜਨਮ ਨਾਨਕ ਤਬ ਹੁਆ, ਜਾਓ ਪ੍ਰਭ ਜਸ ਮੈਂ ਪਾਗਿਓ।

ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾ ਮਲ ਉਧਰਿਓ ਗਨ ਕਾ ਹੂੰ ਗਤ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ। ਜਿਹੇ ਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਪਇਓ ਸਹਾਈ। ਕਹੋ ਨਾਨਕ ਮੈਂ ਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨਾਵਾਂ। ਅਬ ਮੈਂ ਕਹਾਂ ਕਰੋ ਰੀ ਮਾਈ ਸਗਲ ਜਨਮ ਵਿਖਿਆਨ ਸਿਉਂ ਖੋਇਆ ਸਿਮਰਿਓ ਨਾਹੇ ਕਨਾਈ ਰਹਾਓ। ਕਾਲ ਫਾਸ ਜਬ ਘਰ ਮੈਂ ਮਿਲੀ ਤੇ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਜੋ ਸੰਪਤਿ ਆਪਣੀ ਕਰਮਾਨੀ ਸ਼ਰਮੈ ਪਈ ਪਰਾਈ। ਕਹੋ ਨਾਨਕ ਜੈ ਸੋਚ ਰਹੀ ਮਾਨੋ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾਵਾਂ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਤ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਓ। ਜਮ ਕੋ ਡੰਡ ਭਰਿਓ ਸਿਰੀ ਉੱਪਰ ਤਬ ਸੋ ਵਤੈ ਜਾਗਿਓ ਕਹਾਂ ਹੋ ਤਿਆਬ ਕੈ ਪਛਤਾਏ ਛੂਟਤ ਨਾਹਨ ਭਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੂਆ ਜਉ ਪ੍ਰਭ ਜਸ ਮੈਂ ਪਾਗਿਓ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀਆਂ ਨੇ ਕਾ ਅੜਸਠ ਤੀਰਥ ਬਹੁ ਘਣਾ ਭ੍ਰਮ ਥਾਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ। ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਓ। ਹਰ ਪੜੀਐ ਹਰ ਬੁੱਝੀਐ ਗੁਰਮਤੀ ਨਾਮ ਉਧਾਰਾ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ। ਅੜਸਠ ਤੀਰਥ ਨਾਮ ਹਰ ਅੜਸਠ ਤੀਰਥ ਹਰ ਨਾਮ ਹੈ ਕਿਲਵਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮਥ ਹੈ ਤਤ ਲੋੜੈ ਅੰਧ ਅਗਿਆਨਾ ਗੁਰਮਤੀ ਦਦ ਮਥੀ ਹੈ ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨਮੁਖ ਤਤ ਨਾ ਜਾਣਨੀ ਪਸ਼ੂ ਮਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸਬਦੇ ਜੇ ਮਰੈ ਫਿਰ ਮਰੈ ਨ ਦੂਜੀ ਵਾਰ। ਗੁਰਮਤੀ ਜਗ ਜੀਵਨ ਮਨ ਵਸੈ ਸਭ ਕੋ ਲਿਓ ਧਾਰਨ ਹਾਰ ਸੱਚਾ ਵੱਖਰ ਨਾਮ ਹੈ ਸੱਚਾ ਵਾਪਾਰਾ। ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੈ ਪਾਏ ਕਾਰ ਕਮਾਵਣੀ ਨਿਤੋਟਾ ਸੰਸਾਰਾ। ਸਾਚੀ ਸੰਗਤ ਥਾਨ ਸੱਚ ਸੱਚੇ ਘਰ ਵਾਰਾ ਸੱਚਾ ਭੋਜਨ ਪਾਓ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ। ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁਖ ਸੰਘਾਰਾ ਮੋਟਾ ਨਾਉ ਧਰਾਈ ਹੈ ਗਲੇ ਔਗਣ ਪਾਰਾ। ਮਾਨਸ ਦਾਤ ਨਾ ਹੋ ਵਈ ਤੂੰ ਦਾਤਾ ਸਾਰਾ ਆਗਮਾ ਗੋਚਰ ਤੂੰ ਧਣੀ ਅਵਗਤ ਅਪਾਰਾ। ਗੁਰ ਸ਼ਬਦੀ ਦਰ ਜੋਈ ਹੈ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰਾ। ਮਾਰੂ ਮਹੱਲਾ ਪਹਿਲਾ ਬਿਖ ਬੋਹੇ ਥਾ ਲਾ ਦਿਆ ਦੀਆ ਸਮੁੰਦ ਮਝਾਰ ਕੰਧੀ ਦੇਸ ਨਾ ਆਵਈ ਨਾ ਉਰ ਵਾਰ ਨਾ ਪਾਰ। ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾਂਜਾਲ ਗੁਰਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ ਰਹਾਓ। ਸਤਿਗੁਰੂ ਹੈ ਬੋਹੇ ਥਾ ਸ਼ਬਦ ਲੰਘਾਵਣ ਹਾਰ ਤਿੱਥੈ ਪਾਉਣ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੈ ਸੱਚਾ ਸੱਚ ਨਾਏ ਭਵ ਜਲ ਤਾਰਨ ਹਾਰ। ਗੁਰਮੁਖ ਲੰਘੇ ਇਸੇ ਪਾਰ ਪਏ ਸੱਚੇ ਸਿਉ ਲਿਵ ਲਾਏ ਆਵਾ ਗਾਉਣ ਨਿਵਾਰਿਆ ਜੋਤੀ ਜੋਤ ਮਿਲਾਏ। ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ। ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਫਹਾਈਐ ਕੁੰਡੀ ਜਲ ਵਤਾਏ ਦੁਰਮਤ ਫਾਥਾ ਪਾਹੀਐ ਫਿਰ ਫਿਰ ਪਛੋ ਤਾਏ। ਜੰਮਣ ਮਰਨ ਨਾ ਸੁਜਈ ਕੀਰਤਨਾ ਮਿਟਿਆ ਜਾਏ ਹਉ ਮੈਂ ਬਿਖ ਪਾਏ ਜਗ ਤੋਂ ਪਾਇਆ ਸ਼ਬਦ ਵਸੈ ਬਿਖ ਜਾਏ। ਜਰਾ ਜੋਹੇ ਨਾ ਸਕਈ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਮ ਮੈਂ ਜਾਏ ਧੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ। ਜੰਮਣ ਮਰਨ ਵਿਸਾਰਿਆ ਮਨਮੁਖ ਮੁਕਤ ਗਵਾਰ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ।
सूहट पिंजर प्रेम कै बोलै बोलनहार, सच चुगै अमृत पीऐ उडै ता एका वार, गुर मिलै खसम पछाणियै कहो नानक मोख द्वार। मारू महला पहला शब्द मरै ता मार मार, भागो किस पै जाओ जिस कै डर पै भागीऐ अमृत ता को नाओ। मारै राखै एक तू बीजो नाही थाओ, बाबा मैं कुचील काचो मतहीन, नाम बिना को कश नहीं गुरपूरै पूरी मत कीन। रहाओ अवगण सुबर गुण नहीं बिन गुण क्यों कर जाओ, सहज शब्द सुखी उपजै बिन पागा तन नाहे। जिनकै नाम ना मन वसै से बांधे दुख सहाहे, जिनी नाम विसारिया से कित आए संसार, आगे पाछा सुख नहीं गाडे ला देशार। विछड़िया मेला नहीं दुखकनो जम द्वार, अगे क्या जाना ना है मैं भूले तू समझाए, भूले मार्ग जो दसे तिसके लागो पाए। गुरबिंद दाता को नहीं कीमत कहन न जाए, साजन देखा ता गल मिला साज पठायो लेख। मुखत माने तन खड़ी गुरमुख आखी देख, तुद पावै तू मन वसै नदरी कर्म वसेख। भूख प्यासो जे पवै क्यात मांगो दे, बीजो सूजै को नहीं मन तन पूर्ण दे। जिनकी आतन देख आया वडाई दे, नगरी नायक नवतनो बाल कलील अनूप, नार ना पुरख ना पंखणु साचो चतुर स्वरूप। ज्योतिष पावै सोथिया तू दीपक तू धूप, गीत साध चाखे सुने बाद साध तन रोग, सच पावै सच उचवै छूटै सोग वियोग। नानक नाम ना विसरै ज्योतिष पावै सो होग। मारू महला पहला साची कार कमावनी होर लालच बाद, एहो मन सचै मोहया जेवा सच साध। बिन नावै को रस नहीं होर चलै बिखलाद, ऐसा लाला मेरे लाल को सुन खसम हमारे, ज्यों फरमावै त्यों चला सच लाल प्यारे। रहाओ अंदन लाले चाकरी गोले सिर मीरा, गुरबचनी मन वेचिया शब्द मन तीरा। गुरपूरे सा बास है काटे मन पीरा, लाला गोला तनी को क्या कहो वड़ियाई है। पाणै बख्शे पूरा धनी सचकार कमाईऐ, विछड़िया को मेल लए गुर को बल जाईऐ। लाले गोले मत खरी गुर की मत नीकी, साची सुरत सुहावनी मन मुख मत फीकी। मन तन तेरा तू प्रभु सच तीरक तुरकी, सचै बैसन उठना सच पोजन पाखिया। चित सच्चा वित्तो सच्चा साचा रह चाखिया, साचा कर साचा रखे गुरबचन सुपाखिया। मनमुख कहो आलस कणो फाथे उजाड़ी, फाथा चुगै नित चोगड़ी लगबंद विगाड़ी। गुरप्रसादी मुक्त होए साचे नहीं ताड़ी, अनहत लाला बेदया प्रभेत प्यारी। बिन साचे जियो जल बलो झूठे वेकारी, बाद कारा सब छोड़िया साची तरतारी। जिन्नी नाम विसारिया तिन्ना ठौर ना ठाओ, लालै लालच त्यागिया पाया हर नाओ। तू बख्शै ता मेल लहै नानक बल जाओ। मारू महला पहला लालै गर्भ छोड़िया, गुरकै पैसै सुभाई लालै खसम पछाणिया वड्डी वड्याई। खसम मिलै सुख पाया कीमत कहन ना जाई, लाला गोला खसम का खसमै वड्याई। गुर प्रसादी उबरे हर की सरनाई, रहाओ लाले नो सरकार है तुर खसम फुरमाई। लालै हुकम पछाणिया सदा रह रजाई, आपे मीरा बख्श लए वड्डी वड्याई। आप सच्चा सब सच है गुर शब्द बुझाई, तेरी सेवा सो करे जिसनो लह तू लाई। बिन सेवा कने ना पाया दूजे परम खुवाई, सो क्यों मनो विसारी है नित देवे चढ़ै सवाया। जियो पिंड सब तिसदा सहो तिने विच पाया,
ਜਾਂ ਕਿਰਪਾ ਕਰੇ ਤਾਂ ਸੇਵੀਐ, ਸੇਵ ਸੱਚ ਸਮਾਇਆ, ਲਾਲਾ ਸੋ ਜੀਵਤ ਮਰੈ। ਮਰ ਵਿੱਚੋਂ ਆਪ ਗਵਾਏ, ਬੰਧਨ ਟੂਟੈ ਮੁਕਤ ਹੋਏ, ਤ੍ਰਿਸ਼ਨਾ ਜਗਨ ਬੁਝਾਏ, ਸਭ ਮੈਂ ਨਾਮ ਨਿਧਾਨ ਹੈ, ਗੁਰਮੁਖ ਕੋ ਪਾਏ, ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣਿਆਰ, ਤੂੰ ਜਿਵੜਦਾਤਾ ਕੋ ਨਹੀਂ, ਤੂੰ ਬਖਸ਼ਣ ਹਾਰ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ, ਗੁਰਸਾਗਰ ਅੰਮ੍ਰਿਤ ਸਾਰ, ਜੋ ਇੱਛੇ ਸੋ ਫਲ ਪਾਏ, ਨਾਮ ਪਦਾਰਥ ਅਮਰ ਹੈ, ਹਿਰਦੈ ਮਨ ਵਸਾਏ, ਗੁਰਸੇਵਾ ਸਦਾ ਸੁਖ ਹੈ, ਜਿਸਨੂੰ ਹੁਕਮ ਮਨਾਏ, ਸੋਇਨਾ ਰੂਪਾ ਸਭ ਧਾਤ ਹੈ, ਮਾਟੀ ਰਲ ਜਾਈ, ਬਿਨ ਨਾਵੈ ਨਾਲ ਨਾ ਚੱਲਈ, ਸਤਿਗੁਰ ਬੂਝ ਬੁਝਾਈ, ਨਾਨਕ ਨਾਮ ਰਤੇ ਸੇ ਨਿਰਮਲੇ, ਸਾਚੇ ਰਹੇ ਸਮਾਈ, ਮਾਰੂ ਮਹੱਲਾ ਪਹਿਲਾ, ਹੁਕਮ ਪਇਆ ਰਹਿਣਾ ਨਹੀਂ, ਤੁਰ ਫਾਟੇ ਚੀਰੈ, ਇਹੋ ਮਨ ਅਵਗਣ ਬਾਂਧਿਆ, ਸੋ ਦੇਹ ਸਰੀਰ ਹੈ, ਪੂਰੇ ਗੁਰਬਖਸਾਈ ਹੈ, ਸਭ ਗੁਣੈ ਫਕੀਰ ਹੈ, ਕਿਉਂ ਰਹੀ ਹੈ ਉੱਠ ਚੱਲਣਾ, ਬੁ ਸ਼ਬਦ ਵਿਚਾਰਾ, ਜਿਸ ਤੂੰ ਮਿਲੈ ਸੋ ਮਿਲੈ, ਤੁਰ ਹੁਕਮ ਅਪਾਰਾ, ਰਹਾਉ ਜਿਉਂ ਤੂੰ ਰਾਖੈ ਤਿਉਂ ਰਹਾ, ਜੋ ਦੇਹ ਸੋ ਖਾਓ, ਜਿਉ ਤੂੰ ਚਲਾਵੈ ਤਿਉਂ ਚੱਲਾਂ, ਮੁਖ ਅੰਮ੍ਰਿਤ ਨਾਉ, ਮੇਰੇ ਠਾਕਰ ਹੱਥ ਵਡਿਆਈਆਂ, ਮੇਲੈ ਮਨ ਚਾਓ, ਕੀਤਾ ਕਿਆ ਸਾਲਾਹੀਐ, ਕਰ ਦੇਖੈ ਸੋਈ, ਜਿਨ ਕੀਆ ਸੋ ਮਨ ਵਸੈ, ਮੈਂ ਅਵਰ ਨਾ ਕੋਈ, ਸੋ ਸਾਚਾ ਸਾਲਾਹੀਐ, ਸਾਚੀ ਪਤ ਹੋਈ, ਪੰਡਿਤ ਪੜਨਾ ਪਹੁੰਚਈ, ਬਹੁ ਆਲ ਜੰਜਾਲਾ, ਪਾਪ ਹੁੰਦੋਏ ਸੰਗਮੇ, ਖੁਦਿਆ ਜਮਕਾਲਾ, ਵਿਛੋੜਾ ਪਹੁ ਵਿਸਰੈ, ਪੂਰਾ ਰਖਵਾਲਾ, ਜਿਨਕੀ ਲੇਖੈ ਪਤ ਪਵੈ, ਸੇ ਪੂਰੇ ਭਾਈ, ਪੂਰੇ ਪੂਰੀ ਮਤ ਹੈ, ਸੱਚੀ ਵਡਿਆਈ, ਦੇਂਦੇ ਤੋਟ ਨਾ ਆਵਈ, ਲੈ ਲੈ ਥੱਕ ਪਾਈ, ਖਾਰ ਸਮੁੰਦਰ ਢੰਡੋਲੀਐ, ਇੱਕ ਮਣੀਆ ਪਾਵੈ, ਦੋਏ ਦਿਨ ਚਾਰ ਸੁਹਾਵਣਾ, ਮਾਟੀ ਤਸਖਾਵੈ, ਗੁਰਸਾਗਰ ਸਤ ਸੇਵੀ ਐ, ਦੇ ਤੋਟ ਨਾ ਆਵੈ, ਮੇਰੇ ਪ੍ਰਭਾਵਨ ਸੇ ਉਜਲੇ, ਸਭ ਮੈਲ ਭਰੀਜੈ, ਮੈਲਾ ਉਜਲ ਤਾਂ ਥੀਐ, ਪਾਰਸ ਸੰਗ ਭੀਜੈ, ਵੰਨੀ ਸਾਚੇ ਲਾਲ ਕੀ, ਕਿਨ ਕੀਮਤ ਕੀਜੈ, ਪੇਖੀ ਹੱਥ ਨਾ ਲੱਭਈ, ਤੀਰਥ ਨਹੀਂ ਦਾਨੇ, ਪੁੱਛੋ ਬੇਦ ਪੜੰਤਿਆ, ਮੂਠੀ ਵਣਮਾਨੇ, ਨਾਨਕ ਕੀਮਤ ਸੋ ਕਰੇ, ਪੂਰਾ ਗੁਰ ਗਿਆਨੇ, ਮਾਰੂ ਮਹੱਲਾ ਪਹਿਲਾ, ਮਨਮੁਖ ਲਹਿਰ ਘਰ ਤਜ ਵਿਗੂਚੇ, ਅਵਰਾ ਕੇ ਘਰ ਹੇ ਰਹਿ, ਗ੍ਰਹਿ ਧਰਮ ਗਵਾਏ, ਸਤਿਗੁਰ ਨਾ ਭੇਟੈ, ਦੁਰਮਤ ਘੁੰਮਨ ਕੇ ਰਹਿ, ਦਿਸੰਤਰ ਪਵੈ ਪਾਠ ਪੜ ਥਾਕਾ, ਤ੍ਰਿਸ਼ਨਾ ਹੋਏ ਵਧੇਰੈ, ਕਾਚੀ ਪਿੰਡੀ ਸ਼ਬਦ ਨਾ ਚੀਨੈ, ਉਧਰ ਭਰੈ ਜੈਸੇ ਢੋਰੈ, ਬਾਬਾ ਐਸੀ ਰਵਤਰ ਵੈ ਸੰਨਿਆਸੀ, ਗੁਰ ਕੈ ਸ਼ਬਦ ਏਕ ਲਿਵ ਲਾਗੀ, ਤੇਰੇ ਨਾਮ ਰਤੇ ਤ੍ਰਿਪਤਾਸੀ, ਰਹਾਓ ਕੋਲੀ ਗੇਰੂ ਰੰਗ ਚੜਾਇਆ, ਵਸਤਰ ਪੇਖ ਪੇਖਾਰੀ, ਕਾਪੜ ਫਾਰ ਬਣਾਈ ਖਿੰਥਾ, ਚੋਲੀ ਮਾਇਆ ਧਾਰੀ, ਘਰ ਘਰ ਮੰਗੈ ਜਗ ਪ੍ਰਬੋਧੈ, ਮਨ ਅੰਧੈ ਪਤਹਾਰੀ, ਪਰਮ ਭੁਲਾਣਾ ਸ਼ਬਦ ਨਾ ਚੀਨੈ, ਜੂਐ ਬਾਜੀ ਹਾਰੀ, ਅੰਤਰ ਅਗਨਾ ਗੁਰਬਿਨ ਬੂਜੈ, ਬਾਹਰ ਪੂਅਰ ਤਾਪੈ, ਗੁਰਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨ ਸਿਆਪੈ, ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਮ ਜਾਪੈ, ਅੜਸੜ ਤੀਰਥ ਭਰਮ ਵਿਗੂਚੈ, ਕਿਉਂ ਮਲ ਧੋਪੈ ਪਾਪੈ, ਸ਼ਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਇਕ ਨਾ ਜਾਣੈ, ਸਾਚ ਕਹੈ ਤੇ ਸ਼ੋ ਹੈ, ਪਾਠ ਪੜੈ ਮੁਖ ਝੂਠੋ ਬੋਲੈ, ਨਿਗੁਰੇ ਕੀ ਮਤ ਓ ਹੈ, ਨਾਮ ਨਾ ਜਪਈ ਕਿਉਂ ਸੁਖ ਪਾਵੈ, ਬਿਨ ਨਾਵੈ ਕਿਉਂ ਸੋ ਹੈ, ਮੂੰਡ ਮੁਡਾਏ ਜਟਾ ਸਿੱਖ ਬਾਂਧੀ, ਮੋਨ ਰਹੇ ਅਭਮਾਨਾ, ਮਨਵਾ ਡੋਲੈ ਦੇ ਦਸਤਾਵੈ, ਬਿਨ ਰਤ ਆਤਮ ਗਿਆਨਾ, ਅੰਮ੍ਰਿਤ ਛੋੜ ਮਹਾਂ ਬਿਖ ਪੀਵੈ, ਮਾਇਆ ਕਾ ਦੇਵਾਨਾ, ਕੀਰਤਨਾ ਮਿਟਈ ਹੁਕਮ ਨਾ ਬੂਝੈ, ਪਸੂਆ ਮਾਹੇ ਸਮਾਨਾ, ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਲੰਪਟ ਹੈ ਬਾਜ਼ਾਰੀ, ਅੰਤਰ ਬਿਖ ਬਾਹਰ ਨੇ ਭਰਾਤੀ, ਤਾਂ ਜਮ ਕਰੇ ਖੁਵਾਰੀ, ਸੋ ਸੰਨਿਆਸੀ ਜੋ ਸਤਿਗੁਰ ਸੇਵੈ, ਵਿੱਚੋਂ ਆਪ ਗਵਾਏ, ਸ਼ਾਦਨ ਭੋਜਨ ਕੀ ਆਸ ਨਾ ਕਰੇ, ਅਚਿੰਤ ਮਿਲੈ ਸੋ ਪਾਏ, ਬਕੈ ਨਾ ਬੋਲੈ ਖਿਮਾ ਤਨ ਸੰਗ੍ਰਹਿ, ਤਾਮਸ ਨਾਮ ਜਲਾਏ,
ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹਿ ਸੰਨਿਆਸੀ ਇੱਕ ਸਿਉਂ ਲਿਵ ਲਾਏ ਹਰ ਰਸ ਪੀਵੈ ਤਾਂ ਸਾਂਤ ਆਵੈ ਨਿਜ ਕਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਜੈ ਧਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨੁ ਮਹੇਸ਼ ਸ੍ਰੇਸ਼ਠ ਨਾਮਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਤੁਨ ਬਾਣੀ ਸੱਚ ਨਾਮ ਉਰਧਾਰੀ ਨਾਮ ਬਿਨਾ ਨੇ ਛੂਟ ਸਨਾਨਕ ਸਾਚੀ ਧਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਖਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਧ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉਂ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਓ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬਹੁਰਾ ਕਿਆ ਕਰੋ ਹਰੇ ਤੂੰ ਦਾਤਾ ਦਇਆਲ ਸਵੈ ਸਿਰ ਅਹਿਨਿਸ ਦਾਤ ਸਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਕਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਕਰਨ ਪਲਾਵ ਕਰੇ ਨਹੀਂ ਪਾਵੈ ਇੱਥੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉਂ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਮੈ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਤਨ ਬਿਨ ਸਹਿ ਸਹਿਸਾ ਸਹਿਸਾ ਫਿਰ ਪਛਤਾਵੈ ਮੁਖ ਧੂਰ ਪਰੇ ਬਿਰਧ ਭਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੁਦੋ ਨੈਨੋ ਨੀਰ ਢਰੇ ਚਰਨ ਰਹੇ ਕਰ ਕੰਪਣ ਲਾਗੇ ਸਖਤ ਰਾਮ ਨਰਦੈ ਹਰੇ ਸੁਰਤ ਗਈ ਕਾਲੀ ਹੂੰ ਧੌਲੇ ਕਿਸੈ ਨਾ ਭਾਵੈ ਰੱਖਿਓ ਘਰੇ ਬਿਸਰਤ ਨਾਮ ਐਸੇ ਦੋਖ ਲਾਗੈ ਜਮ ਮਾਰਸ ਮਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕੋ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਆਰ ਭੈ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵੈ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗਮੈ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿੰਨ ਜਨ ਕੀ ਰੇਣ ਹਰੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ

ਪੇਈੜ ਪਿਰ ਸੰਭਲ ਸਾਹੁਰੜੈ ਕਰਵਾਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਫ ਨਿਹਾਲੀ ਪਟਕੀ ਕਾਪੜੇ ਅੰਗ ਬਣਾਏ ਪਿਰ ਮੁੱਤੀ ਡੋਹਾਗਣੀ ਤੈਨ ਦੁਖੀ ਰਹਿਣ ਵਿਹਾਏ ਕਿੱਤੀ ਚੱਖੋ ਛਾਡੜੇ ਕਿੱਤੀ ਵਿਸ ਕਰੇ ਓ ਪਿਰ ਬਿਨ ਜੋਬਨ ਬਾਦ ਗਯਮ ਵਾਢੀ ਚੂਰੇ ਦੀ ਚੂਰੇ ਓ ਸੱਚੇ ਸੰਧਾ ਸਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ ਗੁਰਮੁਖ ਬੂਝੈ ਜਾਣੀਐ ਹਉ ਮੈਂ ਗਰਬ ਨਿਵਾਰ ਤਉ ਭਾਵਨ ਤਉ ਜੇਹੀਆ ਮੂੰਹ ਜੇਹੀਆ ਕੀਤੀਆ ਨਾਨਕ ਨਾ ਹੋ ਨਾ ਵਿਛੜੈ ਤਿਨ ਸੱਚੈ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਭੈਣਾ ਭਰਜਾਈਆ ਨਾ ਸੇ ਸੱਸੜੀਆ ਸੱਚਾ ਸਾਗ ਨਾ ਟੁੱਟਈ ਗੁਰਮੇਲੇ ਸਈਆ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਗੁਰ ਬਿਨ ਏਤਾ ਭਵ ਥੱਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਰਹਾਓ ਫੁੱਫੀ ਨਾਨੀ ਮਾਸੀਆ ਦੇਰ ਜੇ ਠੰਡੜੀਆ ਆਵਨ ਵੰਜਨ ਨਾ ਰਹਿਣ ਪੂਰ ਭਏ ਭਰੇ ਪਈਆ ਮਾਮੇ ਤੈ ਮਾਮਾਣੀਆਂ ਭਾਇਰ ਬਾਪ ਨਾ ਮਾਓ ਸਾਥ ਲੱਡੇ ਤਿਨ ਨਾਠੀਆ ਭੀੜ ਘਣੀ ਦਰਿਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾਥੀਐ ਸੋ ਸੋ ਰੰਗ ਰਵੰਤ ਸਭੇ ਰੁੱਤੀ ਚੰਗੀਆਂ ਜੇ ਸੱਚੇ ਸਿਉ ਨੇ ਹੋ ਸਾ ਤਨ ਕੰਤ ਪਛਾਣਿਆ ਸੁਖ ਸੁੱਤੀ ਨਿਸਡੇ ਹੋ ਪੱਤਣ ਕੂਕੇ ਪਾਤਣੀ ਵੰਯੋ ਤਰੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਇਥ ਚਾੜ ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਭਾਰੇ ਪਰਨਾਲ ਜਿੰਨੀ ਸੱਚ ਵਣਜਿਆ ਸੇ ਸੱਚੇ ਪ੍ਰਵਨਾਲ

0: ਪਹਿਲਾ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ, ਸਦਾ ਸਾਹਿਬ ਕਹਿ ਰੰਗੇ ਰਾਤਾ, ਅੰਦਰ ਨਾਮ ਵਖਾਣਾ। ਬਾਬਾ ਮੂਰਖ ਹਾਂ ਨਾਵੇਂ ਬਲ ਜਾਓ, ਤੂੰ ਕਰਤਾ ਤੂੰ ਦਾ ਨਾ ਬੀਨਾ, ਤੇਰਾ ਨਾਮ ਤਰਾਓ ਰਹਾਓ। ਮੂਰਖ ਸਿਆਣਾ ਏਕ ਹੈ, ਏਕ ਜੋ ਦੁਇ ਨਾਓ, ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ। ਗੁਰਦੁਆਰੇ ਨਾਉ ਪਾਈਐ, ਬਿਨ ਸਤਿਗੁਰ ਪੱਲੇ ਨਾ ਪਾਏ, ਸਤਿਗੁਰ ਕਹਿ ਭਾਣੇ ਮਨ ਵਸੈ, ਤਾਂ ਅਹਿਨਸ ਰਹਿ ਲਿਵ ਲਾਏ। ਰਾਜੰਗ ਰੰਗੰ ਰੂਪੰਗ ਮਾਲੰ, ਜੋਬਨ ਤੇ ਜੁਵਾਰੀ, ਹੁਕਮੀ ਬਾਂਧੇ ਪਾਸੈ ਖੇਲੈ, ਚੌਪੜੇ ਕਾ ਸਾਰੀ। ਜਗ ਚਤਰ ਸਿਆਣਾ ਭਰਮ ਪੁਲਾਣਾ, ਨਾਉ ਪੰਡਿਤ ਪੜੈ ਗਵਾਰੀ। ਨਾਉ ਵਿਸਾਰੈ ਬੇਦ ਸਮਾਲੈ, ਬਿਖ ਭੂਲੇ ਲੇਖਾਰੀ, ਕੱਲਰ ਖੇਤੀ ਤਰਵਰ ਕੰਠੇ, ਬਾਗਾ ਪੈਰੈ ਕਜਲ ਚਰੈ। ਇਹੋ ਸੰਸਾਰ ਤਿਸੈ ਕੀ ਕੋਠੀ, ਜੋ ਪੈਸੈ ਸੋ ਗਰਭ ਜਰੈ। ਰਈਅਤ ਰਾਜੇ ਕਹਾਂ ਸਵਾਏ, ਦੋਹਾਂਤਰ ਸੋ ਜਾਸੀ। ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰੈਸੀ ਲੱਖ ਨਿਵਾਸੀ। ਮਾਰੂ ਮਹੱਲਾ ਤੀਜਾ ਕਰ ਪੰਜਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਸਨੋ ਪ੍ਰੇਮ ਮਨ ਵਸਾਏ, ਸਾਚੇ ਸ਼ਬਦ ਸਹਿ ਸੁਭਾਏ, ਇਹਾ ਵੇਦਨ ਸੋਈ ਜਾਣੈ, ਅਵਰ ਕੇ ਜਾਣੈ ਕਾਰੀ ਜੀਓ। ਆਪੇ ਮੇਲੇ ਆ ਮਿਲਾਏ, ਆਪਣਾ ਪਿਆਰ ਆਪੇ ਲਾਏ, ਪ੍ਰੇਮ ਕੀ ਸਾਰ ਸੋਈ ਜਾਣੈ, ਜਿਸਨੋ ਨਦਰ ਤੁਮਾਰੀ ਜੀਓ ਰਹਾਓ। ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ, ਗੁਰਪ੍ਰਸਾਦ ਪਰਮ ਪਦ ਪਾਏ, ਸੋ ਜੋਗੀ ਇਹ ਜੁਗਤ ਪਛਾਣੈ, ਗੁਰ ਕੈ ਸ਼ਬਦ ਵਿਚਾਰੀ ਜੀਓ। ਸੰਜੋਗੀ ਤਨ ਪਰ ਮੇਲਾ ਹੋਵੇ, ਗੁਰਮਤ ਵਿੱਚੋਂ ਦੁਰਮਤ ਹੋਵੇ, ਰੰਗ ਸਿਉ ਨਿਤ ਰਲੀਆ ਮਾਣੈ, ਆਪਣੇ ਕੰਤ ਪਿਆਰੀ ਜੀਓ। ਸਤਿਗੁਰ ਬਾਜੋ ਵੈਦ ਨਾ ਕੋਈ, ਆਪੇ ਆਪ ਨਿਰੰਜਨ ਸੋਈ, ਸਤਿਗੁਰ ਮਿਲਿਆ ਮਰੈ ਮੰਦਾ, ਹੋਵੇ ਗਿਆਨ ਵਿਚਾਰੀ ਜੀਓ। ਇਹੋ ਸ਼ਬਦ ਸਾਰ ਜਿਸਨੋ ਲਾਏ, ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ, ਆਪਣ ਲਿਆ ਕਿਛੂ ਨਾ ਪਾਈਐ, ਕਰ ਕਿਰਪਾ ਕਲ ਧਾਰੀ ਜੀਓ। ਆਗਮ ਨਿਗਮ ਸਤਿਗੁਰੂ ਦਿਖਾਇਆ, ਕਰ ਕਿਰਪਾ ਆਪਣੇ ਕਰ ਆਇਆ, ਅੰਜਨ ਮਾਹੇ ਨਿਰੰਜਨ ਜਾਤਾ, ਜਿਨ ਕੋ ਨਦਰ ਤੁਮਾਰੀ ਜੀਓ। ਗੁਰਮੁਖ ਹੋਵੇ ਸੋ ਤਤ ਪਾਏ, ਆਪਣਾ ਆ ਵਿੱਚੋਂ ਗਵਾਏ, ਸਤਿਗੁਰ ਬਾਜੋ ਸਭ ਧੰਦ ਕਮਾਵੇ, ਵੇਖੋ ਮਨ ਵਿਚਾਰੀ ਜੀਓ। ਇਕ ਭਰਮ ਭੂਲੇ ਫਰੈ ਹੰਕਾਰੀ, ਇਕ ਨਾ ਗੁਰਮੁਖ ਮੈਂ ਮਾਰੀ, ਸੱਚੇ ਸ਼ਬਦ ਤੇ ਬੈਰਾਗੀ, ਹੋਰ ਭਰਮ ਭੁੱਲੇ ਗਾਵਾਰੀ ਜੀਓ। ਗੁਰਮੁਖ ਜਿਨੀ ਨਾਮ ਨਾ ਪਾਇਆ, ਮਨਮੁਖ ਬਿਰਥਾ ਜਨਮ ਗਵਾਇਆ, ਅੱਗੇ ਵਿਣਨਾ ਮੈਂ ਕੋ ਬੇਲੀ ਨਾਹੀ, ਬੂਝੈ ਗੁਰ ਵਿਚਾਰੀ ਜੀਓ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਪੂਰੇ ਜੁਗਚਾਰੇ ਜਾਤਾ, ਜਿਸ ਤੂੰ ਦੇਵੈ ਸੋਈ ਪਾਏ, ਨਾਨਕ ਤਤ ਵਿਚਾਰੀ ਜੀਓ। ਮਾਰੂ ਮਹੱਲਾ ਪੰਜਵਾਂ, ਕਰ ਤੀਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਲੱਖ ਚੌਰਾਸੀ ਭ੍ਰਮ ਤੇ ਭ੍ਰਮ ਤੇ, ਦੁਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੈ ਰਸਲ ਬਟਾਇਓ। ਅੰਮ੍ਰਿਤ ਸੰਗ ਬਸਤ ਹੈ ਤੇਰਾ, ਵਿਖਿਆ ਸਿਉ ਰਜਾਇਓ ਰਹਾਓ। ਰਤਨ ਜਵੇਹਰ ਬਨ ਜਨ ਆਇਓ, ਕਾਲਰ ਲਾਜ ਚਲਾਇਓ, ਜੇ ਘਰ ਮੈਂ ਤੁਦਰੈ ਨਾ ਬਸਨਾ, ਸੋ ਕਰ ਜੀਤ ਨਾ ਆਇਓ। ਅਟਲ ਅਖੰਡ ਪ੍ਰਾਣ ਸੁਖਦਾਈ, ਇਕ ਨਿਮਖ ਨਹੀਂ ਤੁਝ ਗਾਇਓ, ਜਹਾਂ ਜਾਣਾ ਸੋ ਥਾਨ ਵਿਸਾਰਿਓ, ਇਕ ਨਿਮਖ ਨਹੀਂ ਮਨ ਲਾਇਓ, ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ, ਇਸੀ ਮੈਂ ਉਰਜਾਇਓ, ਜਿਤ ਕੋ ਲਾਇਓ, ਤਿਤ ਹੀ ਲਾਗਾ ਤੈਸੇ ਕਰਮ ਕਮਾਇਓ। ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਮਾਰੂ ਮਹੱਲਾ ਪੰਜਵਾਂ, ਕਰ ਅਨੁਗ੍ਰਹੋ ਰਾਖ ਲੀਨੋ, ਭਇਓ ਸਾਧੂ ਸੰਗ, ਹਰ ਨਾਮ ਰਸ ਰਸਨਾ ਉਚਾਰੈ, ਮਿਸ਼ਟ ਗੂੜਾ ਰੰਗ, ਮੇਰੇ ਮਾਨ ਕੋ ਅਸਥਾਨ, ਮੀਤ ਸਾਜਨ ਸਖਾ ਬੰਧ ਪਯੰਤਰ, ਜਾਮੀ ਜਾਨ ਰਹਾਓ। ਸੰਸਾਰ ਸਾਗਰ ਜਿਨ ਉਪਾਇਓ, ਸਰਨ ਪ੍ਰਭ ਕੀ ਗਹੀ, ਗੁਰਪ੍ਰਸਾਦੀ ਪ੍ਰਭ ਆਰਾਧੇ, ਜਮ ਕੰਕਰ ਕਿਛ ਨਾ ਕਹੀ, ਮੋਖ ਮੁਕਤ ਦੁਆਰ ਜਾ ਕੈ, ਸੰਤਰ ਦਾ ਭੰਡਾਰ, ਜੀ ਜੁਗਤ ਸੁਜਾਨ ਸੁਵਾਮੀ, ਸਦਾ ਰੱਖਣ ਹਾਰ। ਦੁਖ ਦੁਖ ਦਰਦ ਕਲੇਸ਼ ਬਿਨਸੈ, ਜਿਸ ਬਸੈ ਮਨ ਮਾਹੇ, ਮਿਰਤ ਨਰਕ ਅਸਥਾਨ ਬਿਖੜੇ, बिखना पोहै ताहे हरिद सिद्ध नवनिध जाकै अमृता प्रवाह आदि अंते मध पूर्ण ऊच अगम अगाह सिद्ध साधक देव मुन जन वेद करै उचार सिमर स्वामी सुख सहज पुंचै नहीं अंत पारावार अनक प्राशित मिटै खिन मैं हृदय जप भगवान पावना ते महापावन कोटदान इशनान बल बुद्ध सुध प्राण सर्बस संतना की रास बिसर नाही निमख मनते नानक की अरदास मारू महला पंजवा शस्त्र तीखण काठ डार्यो मन्ना की नो रोस काज उआ को ले सवार्यो तिल ना दीनो दोस मन मेरे राम रहो नितनीत दयाल देव कृपाल गोविंद सुन संतना की रीत रहाओ चरण तले उगाहे बैस्यो श्रम ना रहो शरीर महासागर ने व्यापै खने उतरियो तीर चंदन अगर कपूर लेपन ते संगे नहीं प्रीत बिष्टा मूत्र खोद तिल तिल मन ना मनी विपरीत ऊच नीच बेकार सुकृत संलगन सब सुख छत्र मित्र सत्र ना कशु जान सर्व जी समत कर प्रगास प्रचंड प्रगटयो अंधकार बिनास पवित्र अपवित्र है करण लागे मन ना पयो बेखाद सीत मंद सुगंध चलयो सर्वथान समान जहां साक्ष तहां लागयो तिल ना शंका मान सुभाए अपाए जो निकट आवे सीत ताका जाए आप पर का कश ना जाने सदा सह सुभाए चरण सरन सनाथ मन रंग राते लाल गोपाल गुणित गाओ नानक पय प्रभ कृपाल।
1: यू आर लिसनिंग टू रेडियो साई ग्लोबल हार्मनी। Radio Sai brings to you every day the teachings and the universal message of love of Bhagwan Sri Satya Sai Baba.
2: Radio Sai now brings you bhajans sung by devotees from Italy.